ਕਨੇਡਾ ਦਾ ਆਕਾਸ਼ਵਾਨੀ ਸ਼ਿਲੋਂਗ ਖਬਰ ਹਿਕਤਿਨ ਜੈਂਤਿਆ ਕੋ ਪੁਰੇਸ਼ ਪੀ ਹੈ ਨਿਗੇ ਜਨਮੇਂ ਗਲਿਓ ਕਾ ਵੀ ਚਲਮ ਕਿ ਖਮਾਤ ਕਿਉ ਐਮ ਕਾਮ ਯੋਂ ਕਾ ਖਬਰ ਉਹ ਪ੍ਰਾਈਮ ਮਿਨਿਸਟਰ ਨਰੇਂਦਰ ਮੋਦੀ ਅੰਗ ਕਾ ਇੰਡੀਆ ਯੂਕੇ ਸਿਤਾ ਉਮਨ ਤੋਇ ਕਾ ਯਕੀ ਪਰੇਬ ਕਿ ਨੰਗ ਸੰਜ ਕਾਮ ਯੋਂ ਇਦੇ ਵਾ ਕਿ ਐਮ ਐਸ ਐਮ ਈ ਕਾ ਸਕਿਲ ਇੰਡੀਆ ਮਿਸ਼ਨ ਡਿਪੈਂਡੈਪ ਕਾ ਖਤ ਵਿਸ ਨੇਮ ਨੀ ਸੰਗੀ ਐਨ ਈ ਸੀ ਪਲਾਟ ਕਾ ਪਲਾਟ ਖਤ ਲੇ ਪੁਆਇੰਟ ਸੰਦਾ ਫਰਾ ਕਰੋੜ ਤੰ ਕਾ ਵੋ ਪੁਨ ਖਲਨ ਯਾ ਇਛਾ ਇਖਿਆ ਨੇ ਇਹ ਸੁਮਾਰ ਇਹ ਸੋ ਕਾ ਬੋਰਡਿੰਗ ਵਿਚ ਨਾਈ ਤੇ ਯੋਂ ਪਚ ਬਾ ਪੋ ਮੇਗਲਾਇਆ ਕਿ ਵਿਚ ਹਾਸਿਕਾ ਯੋਂ ਕਾ ਸਕਿਲਸ ਮੇਗਲਾਇਆ ਬੋ ਡਕ ਕੀ ਕਸੰਗੀ ਵਰਲਡ ਯੂਥ ਸਕਿਲਸ ਡੇ ਦਾ ਕੀ ਪਰੋਮ ਯੋਂ ਕੀ ਚਿੰਗ ਜੋਬ ਵੋ ਕੀ ਪ੍ਰੋਗਰਾਮ ਪੰਤੇ ਪਸਿਆਂ ਥੋ ਕਿ ਖੁਬਾਰ ਗਿਬ ਨਿਆ ਕਾ ਇੰਡੀਆ ਨੇ ਕਸੰਗੀ ਬੋ ਡਕ ਕੋ ਯਾ ਕਾ ਲਿੰਕ ਹੋ ਡਪ ਸਨੇਮ ਗੋ ਵਖਤ ਵੀ ਯੋਂ ਕਾ ਸਕਿਲ ਇੰਡੀਆ ਮਿਸ਼ਨ ਕੋ ਦਾ ਵਾਇਸ ਡੰਗ ਪੁਨ ਕਰੇ ਕਾਮ ਦੋ ਪ੍ਰਾਈਮ ਮਿਨਿਸਟਰ ਨਰੇਂਦਰ ਮੋਦੀ ਹਾਊਸ ਨੇਮ ਅਰਜਾਰ ਖਤ ਸਨ ਵੋ ਪੁਨ ਖਰੇ ਉਸਿਕਾ ਯਾ ਕੀ ਖਨਰੋ ਖਲੋਦ ਹਾ ਕੀ ਸਬ ਕਰੇ ਕਾਮ ਗਿਬ ਐਮ ਕਾਮ ਹਾ ਕੀ ਕਰਖਨਾ ਨੇ ਭਾ ਵੋ ਯੋ ਖੀ ਯੋ ਖਨ ਵੋ ਸੰਜ ਕਾਮ ਯੋਂਗ ਇਦੇ ਵਾਈ ਇਮ ਜਾਕ ਪੋ ਇਬਨੇ ਇਵ ਯੇ ਕਰਛਨ ਕਾ ਮਿਨਿਸਟਰੀ ਆਫ ਸਕਿਲ ਡਿਵੈਲਪਮੈਂਟ ਐਂਡ ਐਂਟਰਪ੍ਰੀਨਰਸ਼ਿਪ ਅੰਗਾ ਪਲਾਟ ਨਰੂ ਕਲੋਰ ਮੋਦ ਕੀ ਖਨਰੋ ਖਲੋਦ ਯੋ ਮਨ ਤੋਇ ਕੀ ਲਿੰਗਬਾ ਕੀ ਪ੍ਰੋਗਰਾਮ ਫੇਰ ਫੇਰ ਵੋ ਪਲਾਟ ਚਿਕਲੋਰ ਯੋ ਸਿਕਾ ਕੀ ਮਨੁਸ ਨੇਮ ਦੁਹਾ ਪੋ ਕਾ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਪਲਾਟ ਇਵੀ ਪੁਆਇੰਟ ਨਰੂ ਸਨ ਕਲੋਰ ਮੋਦ ਕੀ ਖਨਰੋ ਖਲੋਦ ਯੋ ਸਿਕਾ ਕੀ ਕਾ ਸਰਕਾਰ ਅੰਗਾ ਵਾ ਇਨੀ ਲੇ ਇਸ ਡੰਗ ਦਕਨ ਤੂ ਚਿਬੋਨ ਯਾ ਕਲਾਟ ਵੋ ਯੋ ਕੀ ਯੋ ਖਨ ਕਾਰ ਬਕਨ ਤੂ ਲੇ ਯੇ ਇਸ ਸੰਜ ਕਾਮ ਯੋਂ ਇਦੇ ਵੇ ਤੇ ਯਾ ਕਰੀ ਇਹ ਕਿਤੂ ਪੁਨ ਰੋਇ ਕਿ ਸਭ ਕਰੇ ਕਾਮ ਡੰਗ ਮਨ ਹੀ ਇਸ ਕਿਤ ਪ੍ਰਦੀ ਹੈ ਯੋ ਜਿੰਗਾ ਯੋਂ ਕਰੀ ਇੰਡੀਆ ਵੋ ਪੋਇ ਚੇ ਕੁਈ ਰੋਇ ਬਕਨ ਤੂ ਲੰਗ ਵਰੋ ਵੋ ਕ ਵਿਕਸਿਤ ਭਾਰਤ ਕਾਰ ਹਾਊਸ ਨੇਮ ਅਰਜਾਰ ਸੋਭਾਵ ਨਿਯੋ ਕਾ ਕਨਹੋਨ ਯੋਂ ਟੈਕਨੀਕਲ ਨਾ ਕਾ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਲਿਜਿੰਗੇ ਕੋ ਯੇ ਇਥਾ ਵਿਰਤਰਵਾ ਵੋ ਪੁਨ ਕਰੇ ਕਾਮ ਇਹ ਕਿਲਾਤ ਯਦਾ ਨਈ ਹਾ ਵੀ ਓਰ ਖਿੰਡਾਵ ਯੋਂ ਕਾ ਵਾ ਹਾ ਆਈ ਸੀ ਪੀ ਕਿਲਾ ਪਰਾ ਹਾ ਵੈਸ ਗਾਰੋ ਹਿਲਸ ਵੋ ਪੱਚ ਯੇ ਕਿਥਾ ਕਿ ਵਮਾ ਕਿ ਵਮਨ ਸੰਜੋਰ ਕਿ ਰਤਮੇਟ ਨਾ ਕਾ ਸਰਕਾਰ ਮੇ ਗਲਾਇਆ ਹੈ ਨੀ ਲਿਪੇ ਲਿਜਿੰਗੇ ਇਵ ਪੱਲਾਈ ਨਾ ਡਿਸਟ੍ਰਿਕਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਦ ਸਲੀਬਨੀਆ ਯੇ ਮਨ ਖਿੰਡਾਵ ਇਰਕਮ ਲਾਇ ਕ ਉਮ ਇਮਨ ਕ ਮਰਿਯੰਗ ਵੋ ਇਰਕਮ ਮਨ ਯੋਂ ਕ ਇਮਨੰਗ ਸਾਲੰਗ ਵੋ ਇਯੋ ਇਲਾ ਇਵਕਤਾ ਯੇ ਹਾਬ ਖਿੰਡਾਵ ਨਾ ਰੋਡਵਾ ਕਿਸਤਾਤ ਨਕ ਐਨ ਡੀ ਐਮ ਏ ਆਈ ਆਈ ਟੀ ਰੁਰਕੀ ਕਛਨਾਤ ਕ ਵੋਟਰ ਰਿਸੋਰਸਸ ਕ ਬੋਰਡਰ ਸਿਕਿਉਰਿਟੀ ਫੋਰਸ ਵੋ ਗੀ ਹੈ ਆਫਿਸਰ ਯੋਂ ਕ ਡਿਸਟ੍ਰਿਕਟ ਦ ਵਿਚਾਰ ਬਨਿਆ ਕੀ ਯਾ ਕੀ ਹਾਬ ਓਪਨ ਕਰੇ ਕਾਮ ਮੀ ਕਿਲਾਤ ਯਦਾ ਕਿ ਵੋ ਮਨ ਦ ਕਿ ਬਚਨਾ ਵਤੇ ਵਾ ਕਿ ਵਮ ਤੋ ਕਿ ਬਚਨਾ ਵਤੇ ਕਰ ਵੀ ਯਕਲਮ ਲੈ ਵੋ ਕਿ ਬਰੂ ਕਿ ਬਤੋ ਹੈ ਨੀ ਹੈ ਯਤੋ ਕਿ ਏ ਕਿ ਖੋ ਹੈ ਪਨ ਕਰੇ ਕਾਮ ਯਾ ਕਾ ਕਿ ਆਫਿਸਰ ਓਂ ਕਿ ਵਾ ਇਨੀ ਪਾਈ ਬਨ ਚੋਂ ਨੇ ਵਿਚਾਰ ਉਯਰਾਬ ਇਵ ਓਪਨ ਕਰੇ ਯਾ ਕਿ ਤਰਵਾ ਕਿ ਐਮ ਕ ਯੂਰਮ ਯੋਂ ਸਾਇੰਸ ਹਪੋ ਕ ਨੈਸ਼ਨਲ ਡਿਜ਼ਾਸਟਰ ਮਿਟੀਗੇਸ਼ਨ ਫੰਡ ਵੋ ਇਪਨ ਖਲਾਨ ਯੇ ਇਯੇ ਯੋਂ ਕ ਮੇਗਲਾਇਆ ਵੋ ਮਨ ਵੋ ਯਾਈ ਨੇ ਵੋ ਇਵ ਵਿਲੇ ਪਰਛਾ ਯੇ ਕਿ ਮਾ ਨੇ ਇਪਰਾ ਇ ਹਾਬ ਯੋਂ ਖਿੰਡਾਵ ਰੋਡ ਵਾ ਹਾ ਕਿ ਪੋਰ ਕਿ ਵਨ ਕ ਜਾਇੰਟ ਹਿਲਸ ਅਟੋਨਮਸ ਡਿਸਟ੍ਰਿਕਟ ਕਾਉਂਸਲ ਦ ਵਾਈ ਪੇਜ ਬਾ ਕ ਯਾ ਕ ਵੈਬਸਾਈਟ ਕ ਪਨ ਭਾ ਥਮੇ ਵੋ ਪਨ ਖਲਾਨ ਇ ਸੰਚਾਰ ਲੈਂ ਬਾ ਕਿ ਕੋਰ ਕਿ ਬੋਰ ਯੋਂ ਡਿਜੀਟਲ ਵੋ ਇਪਨ ਸੁਕ ਯੇ ਕਿ ਪੇਜ ਬਾ ਵੋ ਯੋ ਵੰਤਾ ਕਿ ਚਕਰੀ ਯੋਂ ਕ ਕਾਉਂਸਲ ਯਾ ਕਨਿ ਕ ਪੋਰਟਲ